ਸ਼ੋਤੋਂ ਕਾਰਜਕ੍ਰਮ ਸਚਿਨ ਕਪੂਰ ਸੋਗੇ ਹੁਣ ਗੁਰਦੇ ਨਿੰਦੀ ਆਪਣੀ ਗੱਪਾ ਬਹੁਤ ਬਹੁਤ ਸਵਾਗਤ ਆ ਮੌਕੇ ਫਿਰ ਸਭੀ ਹੁਣੇ ਵਾਲੇ ਰਾ ਹਾਰਦਿਕ ਅਭਿਨੰਦਨ ਹਾਈਏ ਜੀ ਕਾਰਜਕ੍ਰਮ ਜੋ ਲੈ ਕੇ ਚੱਲਦਾ ਹੂੰ ਥੋੜ੍ਹਾ ਕਰੀ ਔਰ ਹਗੋ ਸਮਾਜਿਕ ਔਰ ਰਾਸ਼ਟਰੀ ਸਤਰ ਪਰ ਸ਼ਿਕਸ਼ਾ ਰਾ ਮਹੱਤਵ ਸ਼ੋਤੋਂ ਬੜਾ ਇੰਪੋਰਟੈਂਟ ਆ ਮੋਸਟ ਇੰਪੋਰਟੈਂਟ ਆ ਸਮਾਜ ਰਾ ਵਿਕਾਸ ਜੀ ਬਿਲਕੁਲ ਸ਼ਿਕਸ਼ਾ ਕੇ ਆ ਸੋ ਸਮਾਜ ਜੋ ਵਿਵੇਕ ਸਮਝ ਔਰ ਸੰਪੂਰਨ ਥੋਂ ਭਰੇ ਦਿੰਦੇ ਹਾਂ ਜਥੋਂ ਕੇ ਆ ਸੋ ਸਮਾਜ ਰਾ ਵਿਕਾਸ ਹੁੰਦਾ ਔਰ ਸਮਾਜ ਰਾ ਵਿਕਾਸ ਕੇ ਆ ਸੋ ਬਹੁਤ ਅਹਿਮ ਆ ਬਹੁਤ ਜ਼ਰੂਰੀ ਆ ਸ਼ੋਤੋਂ ਨਾਗਰਿਕ ਜਾਗਰੂਕਤਾ ਸ਼ੋਤੋਂ ਇਹ ਨਾਗਰਿਕ ਜੋ ਤਿਆਰੇ ਅਧਿਕਾਰ ਹੈ ਤਿਆਰੇ ਕਰਤੱਵ ਹੈ ਤਿਆਰੀ ਜ਼ਿੰਮੇਦਾਰੀ ਦੀ ਭਾਵਨਾ ਸਿਖਾਉਂਦਾ ਹਾਂ ਤਿੰਨੋ ਸਮਾਜ ਮੈਂ ਸਕ੍ਰਿਯ ਔਰ ਉਪਯੋਗੀ ਭੂਮਿਕਾ ਕੀ ਕਰੇ ਨਿਭਾਣੇ ਸੋ ਸਿਖਾਉਂਦਾ ਹਾਂ ਨਾਗਰਿਕ ਜੋ ਜਾਤੀ ਦੇ ਪ੍ਰਤੀ ਜਾਗਰੂਕ ਕਰਦਾ ਹਾਂ ਭੇਦਭਾਵ ਕੇ ਆ ਸੋ ਖਤਮ ਕਰਦਾ ਹਾਂ ਸ਼ੋਤੋਂ ਨਾਗਰਿਕ ਅੰਦਰ ਕੇ ਆਕ ਇਨਸਾਨ ਤਾਂ ਹਰ ਘਰੇ ਪੈਦਾ ਹੁੰਦਾ ਲੇਕਿਨ ਸ਼ੋਤੋਂ ਨਾਗਰਿਕ ਅੰਦਰ ਸ਼ਿਕਸ਼ਾ ਕੇ ਆ ਸੋ ਇਨਸਾਨੀਅਤ ਵੀ ਜਗੰਦੀ ਹਾਂ ਦਰਿੰਦਗੀ ਜੋ ਕਿ ਆ ਸੋ ਸ਼ਿਕਸ਼ਾ ਖਤਮ ਕਰਦੇ ਹਾਂ ਸ਼ੋਤੋਂ ਤੁਸੀਂ ਹੋ ਸਮਝ ਸਭ ਕੁਛ ਬੁਣਦੇ ਹਾਂ ਬਹਰਹਾਲ ਕਾਰਜਕ੍ਰਮ ਜੋ ਲੈ ਕੇ ਚੱਲਦੇ ਥੋੜ੍ਹਾ ਘਰੇ ਔਰ ਹਗੂ ਔਰ ਹੁੰਦੇ ਇਹ ਪਿਆਰੇ ਦੇ ਆ ਗੀਤ